ਲਾਗ ਤੇ ਏਕ ਲੜਾਉਂ, ਚਿੜੀਅਨ ਤੇ ਮੈਂ ਬਾਜ ਤੁੜਾਉਂ, ਤਵੇ ਗੁਰੂ ਗੋਬਿੰਦ ਸਿੰਘ ਨਾਮ ਕਹਾਉਂ। ਫੌਜੀ ਸਾਥੀਓ, ਆਜ ਕੇ ਵਿਸ਼ੇਸ਼ ਜੈਮਾਲਾ ਕਾਰਜਕ੍ਰਮ ਕੀ ਇਸ ਸ਼ੌਰਯ ਗਾਥਾ ਕੀ ਕੜੀ ਮੇਂ ਹਮ ਰੁਖ ਕਰਤੇ ਹੈਂ ਸਦਾ ਸਰਵਦਾ ਵਿਜਯੀ ਭਾਰਤ ਭੂਮੀ ਕੇ ਏਕ ਐਸੇ ਪ੍ਰਾਂਤ ਕੀ ਤਰਫ ਜਹਾਂ ਗੁਰੂ ਗੋਬਿੰਦ ਸਿੰਘ ਕੀ ਯੇ ਵਾਣੀ ਦੁਸ਼ਮਨੋਂ ਕੀ ਧਮਨੀਓਂ ਮੇਂ ਰਕਤ